ਵਾਲ ਫੈਸ਼ੋ ਇਨੋਗੇ ਸੰਸਾਰ ਮਾਟਿੰਗ ਇਨ ਯੂ ਚੁਗਲਵਾ ਇਨਾਰ ਕਿਸ਼ੀ ਵਾਲ ਵਲ ਬੇ ਲੇਕਿਨ ਤਾ ਬਤਨ ਤਖਤਲਾ ਸ਼ੂਈ ਫਿਰ ਸ਼ੂ ਬੇ ਤੋ ਬੀ ਸ਼ੀਲੰਗਦਾਂ ਬਲ ਬਲ ਓਲੇ ਹੋ ਮਾ ਚਾਗਨ ਉਲਦੇ ਨਾ ਇਨਲੇ ਇਨ ਗਾਜਰ ਉਲਦੇ ਵੋ ਗਤਲ ਮਿਨੀ ਹੋਗੀ ਬੇਸਨ ਸ਼ਖ ਸਾਸਾ ਇਸ ਤਿਰ ਨਿਮਤ ਕਰ ਹੁਤਲ ਚਾਤੋ ਯਮੋ ਨਿਗ ਹਾਇਰ ਤਵਲਾ ਵਲਵੀ ਐਸ ਹੋ ਬਗਤ ਹਾਇਰ ਹੋਗਨ ਆਬਾਸ਼ਨਾ ਬੀ ਤੇਨ ਦਸਨੇ ਤੁਲਰ ਮਿਨੀ ਗੋਰਬ ਹੋ ਬੁਇਨ ਸ਼ੇਤਰ ਬੇਸਨ ਚਾਗ ਸਾਸਾਗੇਨ ਖਿਤੇ ਅਰਮ ਜੰਗ ਜੁਮ ਬਗਤ ਬੇਲੇ ਬੀ ਵਤ ਮੇ ਉਰ ਏ ਹੋ ਯਮੋ ਇਮਰਾਨ ਤਾ ਮਿਨੀ ਤੋਲਾਂ ਸਿਤਕਲ ਜਾਖ ਵਰਕ ਹੈ ਹੈਰਨ ਇਰਗਮ ਦੋਤ ਬੀਨੀ ਚਾਜ ਯਾਗਨ